ਉਹ ਮੈਂ ਕਿਹਾ ਜੀ ਥੋੜਾ ਸਾ ਡਾਂਸ ਵਾਂਸ ਹੋ ਗਿਆ, ਤੁਹਾਡਾ ਨਹੀਂ ਹੋਇਆ। ਦੇਖੋ ਜੀ ਮੈਂ ਤਾਂ ਡਾਂਸ ਇਸ ਤਰ੍ਹਾਂ ਸੇ ਕਰਦਾ ਹੂੰ, ਮੈਂ ਆਪਸੇ ਕਹਾ ਨਾ ਕਿ ਡਾਂਸ ਜਬ ਤੱਕ ਆਪ ਨਹੀਂ ਕਰੋਗੇ, ਜਬ ਤੱਕ ਆਪਕਾ ਥੋੜਾ ਸਾ ਯੂ ਮੂਡ ਨਹੀਂ ਬਨੇਗਾ ਨਾ, ਕਿਉਂਕਿ ਜੋ ਸੰਡੇ ਵਾਲਾ ਦਿਨ ਹੈ, ਸੰਡੇ ਮਤਲਬ ਫੰਡੇ ਹੈ, ਔਰ ਇਸਕੇ ਬਾਅਦ ਆਪ ਸਭ ਲੋਕੋ ਕੋ ਆਜ ਆਰਾਮ ਸੇ ਉਠਤਾ। ਅਰੇ ਭਾਈ ਇੱਕ ਕੱਪ ਚਾਏ ਔਰ ਲਿਆ ਬਈ, ਥੋੜੇ ਸੇ ਭਾਈ ਇੱਕ ਪਰਾਂਠਾ ਔਰ ਲਿਆ ਭਾਈ। ਭਾਈ ਸਾਹਿਬ ਯੇ ਦੀ ਵੀ ਥੋੜਾ ਸਾ ਧਿਆਨ ਰੱਖੋ, ਕਿਉਂਕਿ ਕੱਲ ਆਫਿਸ ਵੀ ਜਾਣਾ ਹੈ, ਆਫਿਸ ਜਾਣੇ ਕੇ ਬਾਅਦ ਥੋੜਾ ਸਾ ਕਾਮ ਵੀ ਕਰਨਾ, ਕਾਮ ਕਰਨੇ ਕੇ ਸਾਥ ਸਾਥ ਆਪਕੋ ਵਹਾਂ ਪੇ ਲੋਗੋ ਕੋ ਜਵਾਬ ਵੀ ਦੇਣੇ ਹੋਤੇ ਹੈਂ। ਤੋ ਇਸ ਲਈ ਕਹਤੇ ਹੈ ਕਿ ਧਿਆਨ ਰੱਖੀਏ ਆਪਣਾ, ਸਹੀ ਰਹੇਗਾ ਤੋ ਨਹੀਂ ਤੋ ਪ੍ਰੋਬਲਮ ਪ੍ਰੋਬਲਮ ਪ੍ਰੋਬਲਮ। ਤੋ ਕਿਆ ਰਹੇਗਾ ਕੁਛ ਖਾਸ ਆਜ ਕਾ ਇਸ ਪ੍ਰੋਗਰਾਮ ਕੇ ਅੰਦਰ, ਆਈਏ ਹਮ ਜਾਣ ਲੇਤੇ ਹੈਂ 30 ਤਾਰੀਖ ਕਾ ਇਤਿਹਾਸ ਕਿਆ ਕਹਤਾ ਹੈ ਸਾਹਿਬ, ਇਸਕੇ ਬਾਰੇ ਮੇਂ ਹਮ ਆਜ ਚਰਚਾ ਕਰੇਂਗੇ, ਬਤਾਏਂਗੇ ਆਪਕੋ ਕਿ 30 ਅਗਸਤ ਕਾ ਇਤਿਹਾਸ ਕਿਆ ਕਹਤਾ ਹੈ, ਆਜ ਕਿਸਕਾ ਵਾਲਾ ਹੈਪੀ ਬਰਥਡੇ ਹੈ, ਜਿਨਕੇ ਸਾਥ ਆਪ ਆਪਣਾ ਹੈਪੀ ਵਾਲਾ ਬਰਥਡੇ ਸੈਲੀਬ੍ਰੇਟ ਕਰ ਸਕਤੇ ਹੈਂ, ਕਿਸ ਮਹਾਨ ਇਨਸਾਨ ਕੀ ਆਜ ਜਯੰਤੀ ਹੈ, ਜਾਣੇਂਗੇ ਉਨਕੇ ਬਾਰੇ ਮੇਂ, ਪਦਮ ਭੂਸ਼ਣ ਸੇ ਸਨਮਾਨਿਤ साहित्यकार, उनके बारे में भी करेंगे हम चर्चा, और आज का कौन सा खास दिवस है उसके बारे में आपको बताएंगे। और फिर सबसे बड़ी खास बात, लोगों ने कहा कि साहब ये वर्क फ्रॉम होम का जो कल्चर है ये बहुत ही कमाल का है, और लेकिन साहब जी इस कमाल के चक्कर में बहुत कमाल नहीं हो रहा, लोगों का परेशान हो रहे हैं, इसके बारे में भी करेंगे चर्चा। बस बने रहिए आकाशवाणी रेनबो पर, गुड मॉर्निंग दिल्ली एनसीआर का सफर आपके साथ, मैं रेडियो पर जो यहां से आवाज आ रही है, इस बंदे का नाम मनीष आजाद। अंकित तिवारी, आप जानते हो